0: ਇਸਾ ਜਿਹੜਾ ਦੁੱਧ ਹੈ ਹਰਿਆਣਾ ਭਗਵਾਨ ਦਾ।
1: ਹਾਂਜੀ।
0: ਇਸ ਤੋਂ ਬਾਅਦ ਗੱਲ ਕਰਦੇ ਹਨ ਗ੍ਰਾਂ ਵਿੱਚ ਕੋਈ ਐਸੇ ਸਵੈ ਸਹਾਇਤਾ ਸਮੂਹ ਜਿਹੀਆਂ ਬਣੇ ਹੁੰਦੇ ਮਹਿਲਾ ਦੇ, ਤੁਸੀਂ ਵੀ ਕੁਛ ਐਸਾ ਸਮੂਹ ਵਗੈਰਾ ਬਣਾਇਆ ਕੁਛ?
1: ਹਾਂਜੀ।
0: ਕਿੰਨੀਆਂ ਮਹਿਲਾ ਨੇ?
1: ਆਹ ਮਹਿਲਾ ਨੇ 10।
0: ਅੱਛਾ।
1: ਇਸ ਸਮੂਹ ਨੇ ਜੁੜੇ ਤਾਂ ਹੀ ਆਹ ਇਸ ਮੁਕਾਮ ਤੱਕ ਪਹੁੰਚੀ ਪਾਏ।
0: ਹਾਂਜੀ
1: ਹਾਂਜੀ।
0: ਸਾਰੀਆਂ ਮਹਿਲਾ ਮਿਲ ਕੇ ਕੰਮ ਕਰਦੀਆਂ ਹੋਣੀਆਂ ਨੇ?
1: ਮਿਲ ਕੇ ਕੰਮ ਕਰਦੀਆਂ ਸਰ।
0: ਜਿਹੀਆਂ ਕੋਈ ਖੇਤੀ ਦਾ ਕੰਮ ਹੋਈ ਆ,
1: ਖੇਤੀ ਦਾ ਕੰਮ
0: ਹੋਰ
1: ਤੀਆਂ ਜਨਾਨਾ ਮਤਲਬ ਗੇਹੂੰ ਵੇਚਦੀਆਂ।
0: ਹਾਂਜੀ।
1: ਤਾਂ ਇਕੱਠੀ ਕਰਨੀ ਆਹ ਵੇਗਨ ਫੋਨ ਕਰਨਾ ਇਕੱਠੇ ਲਈ ਆਉਂਦੇ।
0: ਇਸ ਵਿੱਚ ਜਿਹੜਾ ਅਸੀਂ ਦੇਖਾ ਵੀ ਇੱਕ ਆ ਚਲੋ ਤੁਸੀਂ ਗੱਡੀ ਵਗੈਰਾ ਜੀਪਾਂ ਵਿੱਚ ਪਾਈ ਗਈ ਲਈ ਤੇ ਕਿਰਾਇਆ ਵੀ ਥੋੜਾ ਥੋੜਾ ਆਉਣਾ ਸਾਰੇ ਹੈ ਨਾ। ਕਹਿੰਦਾ ਜਿਹੀਆਂ ਦੋ ਚਾਰ ਹੀ ਮਹਿਲਾ ਚਲੀ ਗਈਆਂ, ਅਗਰ ਸਮਾਨ ਦੇਣਾ ਤਾਂ ਬਾਕੀ ਜੀ ਆਪਣੇ ਘਰੇ ਦਾ ਕੰਮ ਕਰ ਸਕਦੇ।
1: ਹਾਂਜੀ।
0: ਹੈ ਨਾ। ਆਹ ਦੀ ਜਿਹੜੀ ਨੌਜਵਾਨ ਯੁਵਾ ਪੀੜ੍ਹੀ ਹੈ, ਉਸ ਯੁਵਾ ਪੀੜ੍ਹੀ ਜਦੋਂ ਹਾਂ ਕਿਹਾ ਸੁਨੇਹਾ ਦੇਣਾ ਚਾਹਾਂਗੇ ਕਿ ਸਰ ਵੀ ਕਿਹੀਆਂ ਜਿਹੜਾ ਸਰ ਖੇਤੀਬਾੜੀ ਜੋ ਕਰੀ ਆਪਣਾ ਰੁਜ਼ਗਾਰ ਚਲਾਈ ਪਾਉਣ?
1: ਜੀ ਸਰ, ਮੈਂ ਇਹ ਯੁਵਾ ਬੋਲਣਾ ਚਾਹੁੰਦੀ ਕਿ ਜਿਹੜੀ ਸਾਰੀ ਬਜ਼ੁਰਗਾਂ ਦੀ ਖੇਤੀਬਾੜੀ ਹੈ ਤੁਸੀਂ ਉਸੇ ਸੰਭਾਲਾ, ਆਉਣੇ ਵਾਲੇ ਟਾਈਮ ਵਿੱਚ ਤਾਹੀ ਅਨਾਜ ਅਸਲ ਨਹੀਂ ਹੋਣਾ ਸਰ।
0: ਕੁੱਲ ਮਿਲਾਈ ਕੇ ਇਹ ਬੋਲ ਸਕਦੇ ਆਪਣੇ ਮਾਂ ਪਿਓ ਦਾ ਸਹਾਰਾ ਬਣਾ,
1: ਕਿਹਨੇ
0: ਜਿਹੜਾ ਉਸਨੇ ਹੌਸਲਾ ਦਿਆ ਕਿ ਆਹ ਜ਼ਮੀਨ ਜਿਹੜੀ ਸਰ ਖਿੱਲੀ ਨਹੀਂ ਛੱਡਣੀ,
1: ਕਹਿੰਦਾ ਆਹ ਵੀ
0: ਬਰਾਬਰ ਕੰਮ ਕਰਸਾ ਕਰਕੇ ਨਾ ਤੁਸੀਂ ਆਪਣੇ ਖੇਤੀਬਾੜੀ ਦੇ ਅਨੁਭਵ ਆਹ ਕੰਨਾ ਸਾਂਝਾ ਕੀਤੇ, ਤੁਸੀਂ ਕੀਮਤੀ ਸਮੇਂ ਨਿਕਾਲੀ ਕੇ ਆਹ ਦੇ ਇੱਥੋਂ ਆਕਾਸ਼ਵਾਣੀ ਧਰਮਸ਼ਾਲਾ ਦੇ ਟਿਆਲੇ ਪਰ ਆਏ, ਤੁਹਾਂ ਦਾ ਬਹੁਤ ਬਹੁਤ ਧੰਨਵਾਦ।
2: ਕਿਸਾਨ ਭਾਈਓ, ਤਾਂ ਇਹ ਥੀ ਹਾਂ ਦੀ ਉੱਨਤ ਕਿਸਾਨ ਭੈਣ ਅਨੀਤਾ ਤਾਈ ਨਾਲ ਸੁਣਾਇਆ ਹਾਂ ਜੋ ਆਪਣੇ ਅਨੁਭਵ ਕੀ ਕਿਹਾਂ ਹੈ ਪ੍ਰਾਕ੍ਰਿਤਿਕ ਤਰੀਕੇ ਨੇ ਆਪਣੇ ਖੇਤੀਬਾੜੀ ਦੇ ਕੰਮ ਕਾਰ ਕਰਦੇ ਨੇ। ਕਹਿੰਦੇ ਇਹਨਾਂ ਦੇ ਅਨੁਭਵ ਤੁਸੀਂ ਜ਼ਰੂਰ ਸੁਣੇ ਹੋਣੇ ਨੇ, ਕਹਿੰਦੇ ਹਾਂ ਦੀ ਕਿਸਾਨ ਭੈਣਾਂ ਜਿਹੜੇ ਸੈ ਇਹਨਾਂ 'ਤੇ ਵੀ ਕੁਛ ਇੱਕ ਸਿੱਖਿਆ ਆਉਣਾ ਹੈ। ਕਹਿੰਦੇ ਇਸ ਤੋਂ ਬਾਅਦ ਦੇਖਾਂ ਫਿਰੀ 'ਤੇ ਆਪਣੇ ਕਿਸਾਨ ਭਾਈਆਂ ਦਾ ਮਨੋਰੰਜਨ ਕਰਨਾ ਹੈ, ਕਹਿੰਦੇ ਫਿਰੀ 'ਤੇ ਸੁਣਾਉਣਾ ਅਤੇ ਇਹਨਾਂ ਜੋ ਇੱਕ ਪਿਆਰਾ ਦਿਆ ਲੋਕ ਗੀਤ।